0: The game is on. Tune into Radio Chennai 90.4 FM. Game on with RJ Asra. Only on Radio Chennai 90.4 FM. 4 FM.
1: ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ,
2: ਕੁਛ ਹੋਰ ਮੰਗ ਲੈਣਾ, ਮੋਟਰਸਾਈਕਲ ਨਹੀਂ
3: ਦਿਲਾ ਦੀਜੀਏ ਨਾ।